ਸ਼ੁਦੋਂ ਪਿਛੜਾ ਵਰਗ ਕਲਿਆਣ ਵਿਭਾਗ ਕੀ ਕੰਪਿਊਟਰ ਪ੍ਰਸ਼ਿਕਸ਼ਣ ਯੋਜਨਾ ਕੇ ਤਹਿਤ ਨੀਲੀਟ ਮਾਨਿਅਤਾ ਪ੍ਰਾਪਤ ਸੰਸਥਾਓਂ ਕੇ ਮਾਧਿਅਮ ਸੇ ਓ ਲੈਵਲ ਔਰ ਟ੍ਰਿਪਲ ਸੀ ਪ੍ਰਸ਼ਿਕਸ਼ਣ ਦਿਆ ਜਾਏਗਾ। ਇਛੁਕ ਅਭਿਅਰਥੀ।